ਜੇ ਕੋਈ ਤੁਹਾਡੇ ਕੱਪੜਿਆਂ, ਤੁਹਾਡੀ ਗੱਲਬਾਤ ਜਾਂ ਤੁਹਾਡੀ ਸ਼ਾਦੀ ਦੇ ਫੈਸਲੇ ਤੇ ਜ਼ਬਰਦਸਤੀ ਕੰਟਰੋਲ ਕਰ ਰਿਹਾ ਹੈ, ਇਹ ਰਿਵਾਜ ਨਹੀਂ, ਇਹ ਓਨਰ ਬੇਸਡ ਅਬਿਊਜ਼ਡ ਹੈ। ਇਹ ਹੌਲੇ ਹੌਲੇ ਨਾਰਮਲ ਲੱਗਣਾ ਸ਼ੁਰੂ ਹੋ ਸਕਦਾ ਹੈ, ਪਰ ਇੱਜ਼ਤ ਦੇ ਨਾਂ ਤੇ ਕਿਸੇ ਨੂੰ ਕੰਟਰੋਲ ਕਰਨਾ, ਧਮਕਾਨਾ ਜਾਂ ਨੁਕਸਾਨ ਪਹੁੰਚਾਉਣਾ ਤੁਹਾਡੇ ਇਨਸਾਨੀ ਹਕੂਕ ਦੀ ਖਿਲਾਫ ਵਰਜ਼ੀ ਹੈ। ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਵਿੱਚੋਂ ਕੋਈ ਓਨਰ ਬੇਸਡ ਅਬਿਊਜ਼ ਦਾ ਸ਼ਿਕਾਰ ਹੈ ਤਾਂ ਮਦਦ ਲਈ ਅੱਗੇ ਆਓ। ਮੁਫ਼ਤ ਤੇ ਖੁਫੀਆ ਸਪੋਰਟ ਲਈ ਕਰਮਾ ਨਿਰਮਾਣਾ ਹੈਲਪਲਾਈਨ 0800-5999-247 ਤੇ ਕਾਲ ਕਰੋ, ਜਾਂ ਹੋਰ ਮਾਲੂਮਾਤ ਲਈ ਕਰਮਾ ਨਿਰਮਾਣਾ .org.uk ਵਿਜ਼ਿਟ ਕਰੋ।